ਦੱਸਿਓ ਪੋਸ਼ੇ ਨਸਰਾ ਲਾ ਕੇ ਦਇਆ ਬੋਧ ਦੇ ਬਦਲੇ ਮਰਬਨੇ ਸੁਦੇਸ ਕੇ ਤਬ ਕਿ ਮਹਿਮਾਨ ਨੌਕੇ ਤਲਗਾ ਜਵਾਨੇ ਖੁਦੇ ਦਿਨਾਂ ਨਾਕੇ ਮੂਈ ਹੋਈ ਹੈ ਓਏ ਓਏ ਓਏ ਓਏ ਓਏ ਓਏ ਓਏ ਨੈ ਮਿਨੇ ਲੋਕੋ ਤੇਰੇ ਤੋਂ ਐਸਰੇ ਮਰਬਨਾ ਕਨ ਕੇ ਬਕੁਰਬਾਨੇ ਆਦੇ ਆਦੇ কবুল নাকে শুরু কাল কনে হারবে নাকে হাতে পরে চৌধার বন্ধে হাতে খেবেন কর্ম করো জব সেখানে মেত্রে গুনে বোরিনে বড় গুনে সো।